ਆਖਾ ਜੀ ਨੂੰ ਬਿਲਕੁਲ ਦੱਸ ਕੇ ਵੀ ਸ਼ਿਵਰਸੀ ਵੇ ਸੰਦਰ ਪਤਰਬਾ ਨੇ ਪ੍ਰੋਗਰਾਮ ਸੀ ਵਾ ਸੰਦਰ ਔਰ ਵੀ ਟਫੇ ਬਿਲਕੁਲ ਔਰ ਵੀ ਨੋ ਬਿਲਕੁਲ ਦੇ ਟਫੇ ਨਾ ਬਾਦ ਬਿਆ ਜ਼ਰਸੀ ਨੋ ਬਿਲਕੁਲ ਇੰਜੋਏ ਕਵਲ ਸੀ ਦਾ ਖੁਲੀ ਸੰਦਰ ਟਫੇ

ਖਜੀ ਬਿਲਕੁਲ ਸੰਦਰ ਹਾਂ ਸਰ ਸਰੂਰ ਉਹਦੇ ਨਾਲ ਵਾ ਮੈਸੇਜ ਵੀ ਹਾਂ ਸ਼ਮਿਲ ਵੀ ਖਜੀ ਮਮਰ ਵਜ਼ੀਰ ਮੈਸੇਜ ਕਰਦੇ ਵਿੱਚ ਪਤਾ ਵੀ ਸੀਨੋ ਪਸੇ ਗਰਜ਼ਮ ਬੇਗਾ ਮੈਂ ਹੋਪ ਕੇ ਸਾ ਬਣੋ ਸਿਜ਼ਲੀ ਦੀਨਾ ਖਜੀ ਡੇਰਾ ਮਨਨਾ ਥੈਂਕ ਯੂ ਸੋ ਮਚ ਮੈਸੇਜ ਕੇ ਵਾਲੇ ਮਮਰ ਵਜ਼ੀਰ ਯੋ ਜਹਾਨ ਮਨਨਾ ਚੇ ਪ੍ਰੋਗਰਾਮ ਸ਼ੇ ਦੇ ਮੈਸੇਜ ਵਕੋ ਡੇਰਾ ਮਨਨਾ ਔ ਦੇਨ ਰਵਾ ਨੈਕਸਟ ਚਾ ਮੈਸੇਜ ਕਰੇ ਦੇ ਖਜੀ ਵਜੀ ਸਰ ਮੈਂ ਸਲਾਮ ਟੂ ਆਇਜ਼ਾ ਆਇਸ਼ਾ ਤਾਰਾ ਇਲਮਾ ਮਨਤ ਖਟਕ ਰੋਮੀ ਗੁਲਸ਼ਨ ਚੋਟੀ ਅਕਸਾ ਜਨਤ ਵਜ਼ੀਰ ਆਈਨਾ ਖਟਕ ਮਿਸ ਰੋਸ਼ਨੀ ਜ਼ਲਾਲ ਜ਼ੋਹਾ ਔਰ ਰੋਸ਼ੀ ਮਲਿਕ ਕੰਜਵੇਰੀਆ ਰਿਹਾਮ ਖਾਨ ਫਰਿਸ਼ਤਾ ਮੈਂ ਸੁਨਿਹਾਨ ਠੀਕ ਸ਼ਾ ਟੋਲ ਦਾ ਸਲਾਮ ਦੇ ਵਾਰਾ ਸੇ ਦੋ ਡੇਰਾ ਮਨਾਨਾ ਚੇ ਪ੍ਰੋਗਰਾਮ ਸ਼ੇ ਦੇ ਮੈਸੇਜ ਵਗਾਉਂ